0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਪਰਮਜੀਤ ਕੌਰ ਤੋਂ ਵਾਰਤਾ, ਬਜ਼ੁਰਗ ਮਾਪਿਆਂ ਦਾ ਸਤਿਕਾਰ ਅਤੇ ਦੇਖਭਾਲ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਸ਼ਬਦ ਗੁਰਬਾਣੀ। ਸਰੋਤਿਓ, ਮਾਪਿਆਂ ਦਾ ਵਿਸ਼ਵ ਦਿਵਸ ਹਰ ਸਾਲ 1 ਜੂਨ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੁਆਰਾ ਸਾਲ 2012 ਵਿੱਚ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਵਿਸ਼ੇਸ਼ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਬੱਚਿਆਂ ਦੇ ਜੀਵਨ ਵਿੱਚ ਮਾਪਿਆਂ ਦੇ ਨਿਸਵਾਰਥ ਪਿਆਰ, ਕੁਰਬਾਨੀਆਂ ਅਤੇ ਉਹਨਾਂ ਦੇ ਵਡਮੁੱਲੇ ਯੋਗਦਾਨ ਨੂੰ ਸਨਮਾਨਿਤ ਕਰਨਾ ਹੈ। ਮਾਪੇ ਰੱਬ ਦਾ ਦੂਜਾ ਰੂਪ ਹੁੰਦੇ ਨੇ। ਉਹ ਬੱਚੇ ਦੇ ਪਹਿਲੇ ਅਧਿਆਪਕ, ਮਾਰਗਦਰਸ਼ਕ ਅਤੇ ਸੁਰੱਖਿਆ ਕਵਚ ਹੁੰਦੇ ਨੇ। ਇੱਕ ਬੱਚੇ ਨੂੰ ਚੰਗਾ ਇਨਸਾਨ ਬਣਾਉਣ ਅਤੇ ਉਸਦੇ ਚਰਿੱਤਰ ਦਾ ਨਿਰਮਾਣ ਕਰਨ ਵਿੱਚ ਮਾਪੇ ਸਭ ਤੋਂ ਅਹਿਮ ਭੂਮਿਕਾ ਨਿਭਾਉਂਦੇ ਨੇ। ਉਹ ਆਪਣੀਆਂ ਖੁਸ਼ੀਆਂ ਅਤੇ ਲੋੜਾਂ ਨੂੰ ਭੁਲਾ ਕੇ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਨੇ। ਬੱਚੇ ਦੀ ਪਹਿਲੀ ਮੁਸਕੁਰਾਹਟ ਤੋਂ ਲੈ ਕੇ ਉਸਦੀ ਸਫਲਤਾ ਦੇ ਸਿਖਰ ਤੱਕ ਮਾਪੇ ਹਰ ਮੋੜ ਤੇ ਉਸਦੇ ਨਾਲ ਚੱਟਾਨ ਵਾਂਗ ਖੜੇ ਰਹਿੰਦੇ ਨੇ। ਅਜੋਕੇ ਆਧੁਨਿਕ ਅਤੇ ਭੱਜ ਦੌੜ ਵਾਲੇ ਯੁੱਗ ਵਿੱਚ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਆਪਣੇ ਮਾਪਿਆਂ ਨਾਲ ਬਿਤਾਈਏ। ਅਕਸਰ ਬੱਚੇ ਆਪਣੀ ਜ਼ਿੰਦਗੀ ਵਿੱਚ ਇੰਨੇ ਵਿਅਸਤ ਹੋ ਜਾਂਦੇ ਨੇ ਕਿ ਉਹ ਮਾਪਿਆਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ। ਗਲੋਬਲ ਪੇਰੈਂਟ ਡੇ ਸਾਨੂੰ ਮਾਪਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦਾ ਹੈ। ਇਸ ਦਿਨ ਸਾਨੂੰ ਆਪਣੇ ਮਾਪਿਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਇਹ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਉਹ ਸਾਡੀ ਜ਼ਿੰਦਗੀ ਵਿੱਚ ਕਿੰਨੇ ਮਹੱਤਵਪੂਰਨ ਨੇ। ਮਾਪਿਆਂ ਦਾ ਅਸਲੀ ਸਨਮਾਨ ਸਿਰਫ ਇੱਕ ਦਿਨ ਤੋਹਫ਼ਾ ਦੇਣ ਨਾਲ ਨਹੀਂ, ਸਗੋਂ ਉਮਰ ਭਰ ਉਹਨਾਂ ਦਾ ਸਤਿਕਾਰ ਕਰਨ, ਆਦਰ ਕਰਨ, ਉਹਨਾਂ ਦੀ ਸਿਹਤ ਦਾ ਖਿਆਲ ਰੱਖਣ ਅਤੇ ਉਹਨਾਂ ਨੂੰ ਪਿਆਰ ਦੇਣਾ ਹੈ। ਆਓ ਇਸ ਦਿਨ ਇਹ ਪ੍ਰਣ ਕਰੀਏ ਕਿ ਅਸੀਂ ਆਪਣੇ ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖਾਂਗੇ ਅਤੇ ਉਹਨਾਂ ਦੇ ਬੁਢਾਪੇ ਦੀ ਮਜ਼ਬੂਤ ਲਾਠੀ ਬਣਾਂਗੇ। ਸਰੋਤਿਓ, ਇਸੇ ਵਿਸ਼ੇ ਤੇ ਹੈ ਸਾਡੀ ਅੱਜ ਦੀ ਵਾਰਤਾ, ਬਜ਼ੁਰਗ ਮਾਪਿਆਂ ਦਾ ਸਤਿਕਾਰ ਅਤੇ ਦੇਖਭਾਲ। ਆਓ ਸੁਣਦੇ ਹਾਂ ਇਹ ਵਾਰਤਾ ਪਰਮਜੀਤ ਕੌਰ ਤੋਂ।
1: ਬਜ਼ੁਰਗ ਮਾਪੇ ਘਰ ਚ ਬੋੜ ਦੀ ਛਾਂ ਵਾਂਗ ਹੁੰਦੇ ਨੇ, ਇਹਨਾਂ ਨਾਲ ਹੀ ਘਰ ਦਾ ਵਿਹੜਾ ਸ਼ਿੰਗਾਰਿਆ ਜਾਪਦਾ ਏ। ਜੇ ਬਜ਼ੁਰਗ ਮਾਪਿਆਂ ਨੂੰ ਗੁਣਾਂ ਦੀ ਖਾਣ ਕਹਿ ਲਿਆ ਜਾਵੇ ਤਾਂ ਕਹਿਣਾ ਜ਼ਰਾ ਵੀ ਗਲਤ ਨਹੀਂ ਹੋਵੇਗਾ। ਬਜ਼ੁਰਗ ਮਾਪਿਆਂ ਨੇ ਸਾਰੀ ਉਮਰ ਦੁਨੀਆਦਾਰੀ ਚ ਹੰਢਾਈ ਹੁੰਦੀ ਏ ਤੇ ਉਹਨਾਂ ਨੂੰ ਉਮਰ ਭਰ ਦਾ ਤਜਰਬਾ ਹੁੰਦਾ ਏ। ਜੇ ਸਾਡੇ ਕਿਸੇ ਕੰਮ ਚ ਉਹ ਟੋਕਾ ਟਾਕੀ ਜਾਂ ਕਿਸੇ ਗੱਲ ਤੋਂ ਰੋਕਦੇ ਨੇ ਤਾਂ ਉਸ ਵਿੱਚ ਸਾਡਾ ਹੀ ਫਾਇਦਾ ਹੁੰਦਾ ਏ। ਪਰ ਅਸੀਂ ਅਕਸਰ ਆਪਣੇ ਮਾਤਾ ਪਿਤਾ ਦੀਆਂ ਕਈਆਂ ਗੱਲਾਂ ਦਾ ਗੁੱਸਾ ਮਨਾਉਂਦੇ ਹਾਂ ਜਾਂ ਫਿਰ ਉਹਨਾਂ ਦੀਆਂ ਗੱਲਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਤੇ ਕਿਹਾ ਵੀ ਜਾਂਦਾ ਹੈ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ 'ਚ ਪਤਾ ਲੱਗਦਾ ਏ। ਬੱਚੇ ਚਾਹੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਮਾਪਿਆਂ ਲਈ ਉਹ ਹਮੇਸ਼ਾ ਬੱਚੇ ਹੀ ਰਹਿੰਦੇ ਨੇ। ਵੇਖੋ ਮਾਤਾ ਪਿਤਾ ਪਤਾ ਨਹੀਂ ਕਿਹੜੀਆਂ ਤੰਗੀਆਂ ਤੁਰਸ਼ੀਆਂ ਮੁਸੀਬਤਾਂ 'ਚੋਂ ਲੰਘਦੇ ਹੋਏ ਆਪਣੀ ਔਲਾਦ ਲਈ ਹਰ ਸੁੱਖ ਐਸ਼ੋ ਆਰਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਉਸਦੇ ਬੱਚਿਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਮਾਪੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਏ, ਮਾਂ ਤੇ ਪੇ, ਯਾਨੀ ਕਿ ਦੁਆਬੇ ਵੱਲ ਪਿਤਾ ਨੂੰ ਪੇ ਕਿਹਾ ਜਾਂਦਾ ਏ। ਜਦੋਂ ਬੱਚਾ ਜਨਮ ਲੈਂਦਾ ਏ ਉਦੋਂ ਤੋਂ ਹੀ ਮਾਪਿਆਂ ਤੇ ਬੱਚਿਆਂ ਦੀ ਜ਼ਿੰਮੇਵਾਰੀ ਪੈ ਜਾਂਦੀ ਏ। ਬੱਚੇ ਦਾ ਪਾਲਣ ਪੋਸ਼ਣ ਕਰਨ ਦੀ ਆਪਣੀ ਇਸ ਡਿਊਟੀ ਨੂੰ ਉਹ ਬੜੀ ਬਾਖੂਬੀ ਨਿਭਾਉਂਦੇ ਨੇ। ਬੱਚੇ ਦੀ ਪਹਿਲੀ ਉਸਤਾਦ ਉਸਦੀ ਮਾਂ ਹੁੰਦੀ ਏ, ਜੋ ਸਾਰੀ ਸਾਰੀ ਰਾਤ ਸੌਂਦੀ ਨਹੀਂ ਤੇ ਖੁਦ ਗਿੱਲੀ ਥਾਂ ਤੇ ਸੌਂਦੀ ਏ ਤੇ ਆਪਣੇ ਲਾਡਲੇ ਜਾਂ ਲਾਡਲੀ ਨੂੰ ਸੁੱਕੀ ਥਾਂ ਤੇ ਪਾਉਂਦੀ ਏ। ਬਾਪ ਵੀ ਆਪਣੇ ਔਲਾਦ ਦੀਆਂ ਖੁਆਇਸ਼ਾਂ ਪੂਰੀਆਂ ਕਰਨ ਲਈ ਤਨਦੇਹੀ ਨਾਲ ਜੁੱਟ ਜਾਂਦਾ ਏ, ਨਾ ਤਾਂ ਉਹਨੂੰ ਆਪਣੇ ਤਨ ਦੀ ਹੋਸ਼ ਰਹਿੰਦੀ ਏ ਤੇ ਨਾ ਖਾਣ ਪੀਣ ਦੀ। ਜੇ ਠਾੜ ਦੀਆਂ ਧੁੱਪਾਂ ਉਸ ਨੂੰ ਚੁੱਭਦੀਆਂ ਨਹੀਂ, ਪੋਹ ਮੰਗਦੀ ਸਰਦੀ ਉਸ ਨੂੰ ਸਤਾਉਂਦੀ ਨਹੀਂ, ਬਰਸਾਤਾਂ ਦਾ ਉਸਦੇ ਉੱਪਰ ਕੋਈ ਅਸਰ ਨਹੀਂ ਹੁੰਦਾ, ਇਹ ਹੁੰਦਾ ਏ ਬਾਪ, ਜੋ ਉੱਤੋਂ ਤਾਂ ਬੜਾ ਕਠੋਰ ਜਾਪਦਾ ਏ ਪਰ ਦਿਲ 'ਚ ਆਪਣੇ ਬੱਚਿਆਂ ਲਈ ਅਥਾਹ ਪਿਆਰ ਹੁੰਦਾ ਏ। ਉਸ ਬਾਪ ਦੀ ਥਕਾਵਟ ਉਦੋਂ ਸਭ ਜਾਂਦੀ ਰਹਿੰਦੀ।

ਏ ਜਦੋਂ ਸ਼ਾਮ ਨੂੰ ਘਰ ਜਾਂਦਾ ਏ, ਜਦੋਂ ਬੱਚੇ ਆਪਣੇ ਪਾਪਾ ਦੇ ਆਲੇ ਦੁਆਲੇ ਪਾਪਾ ਪਾਪਾ ਕਹਿ ਕੇ ਆਪਣੀ ਤੋਤਲੀ ਜ਼ੁਬਾਨ ਨਾਲ ਉਸਦੇ ਅੱਗੇ ਪਿੱਛੇ ਫਿਰਦੇ ਨੇ ਤੇ ਵੇਖਦੇ ਨੇ ਉਸਦੇ ਝੋਲੇ ਵੱਲ ਕਿ ਉਹਨਾਂ ਲਈ ਉਸਦੇ ਝੋਲੇ ਚੋਂ ਕੀ ਨਿਕਲਦਾ ਏ। ਜਦੋਂ ਬਾਪ ਆਪਣੇ ਬੱਚਿਆਂ ਲਈ ਝੋਲੇ ਵਿੱਚੋਂ ਉਹਨਾਂ ਦੀਆਂ ਮਨਪਸੰਦ ਚੀਜ਼ਾਂ ਕੱਢਦਾ ਏ ਤੇ ਉਹਨਾਂ ਨੂੰ ਦਿੰਦਾ ਏ ਤੇ ਬੱਚਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਬਾਪ ਦੇ ਝੋਲੇ ਚੋਂ ਜੋ ਆਪਣੀਆਂ ਮਨਪਸੰਦ ਖੁਆਇਸ਼ਾਂ ਚਾਹੁੰਦੇ ਨੇ ਉਹ ਪਾਉਂਦੇ ਨੇ। ਮਾਪੇ ਆਪਣੇ ਬੱਚਿਆਂ ਨੂੰ ਪੈਰ ਪੈਰ ਤੇ ਸਮਝਾਉਂਦੇ ਹਨ ਕਿ ਕੀ ਉਹਨਾਂ ਲਈ ਚੰਗਾ ਹੈ ਤੇ ਕੀ ਮਾੜਾ ਹੈ। ਮਾਪਿਆਂ ਦੇ ਦਿੱਤੇ ਗਏ ਸੰਸਕਾਰਾਂ ਦੇ ਚੱਲਦੇ ਹੋਏ ਬੱਚੇ ਅੱਗੇ ਵੱਧਦੇ ਨੇ, ਜਵਾਨ ਹੁੰਦੇ ਨੇ, ਨੌਕਰੀ ਪੇਸ਼ਾ ਹੋ ਜਾਂਦੇ ਨੇ ਜਾਂ ਵੱਡੇ ਅਫਸਰ ਬਣ ਜਾਂਦੇ ਨੇ, ਤਾਂ ਇਸ ਪਿੱਛੇ ਮਾਤਾ ਪਿਤਾ ਦੀ ਸਖਤ ਘਾਲਣਾ ਦਾ ਨਤੀਜਾ ਹੁੰਦਾ ਹੈ, ਕਿਉਂਕਿ ਮਾਂ ਬਾਪ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਚ ਗੁਜ਼ਾਰ ਦਿੰਦੇ ਨੇ, ਕਿਉਂਕਿ ਉਹਨਾਂ ਨੂੰ ਆਪਣੀ ਔਲਾਦ ਤੇ ਬਹੁਤ ਸਾਰੀਆਂ ਉਮੀਦਾਂ ਹੁੰਦੀਆਂ ਹਨ ਕਿ ਉਹ ਉਹਨਾਂ ਦਾ ਸਹਾਰਾ ਬਣਨਗੇ, ਵੱਡੇਪੇ ਚ ਉਹਨਾਂ ਦੀ ਡੰਗੋਰੀ ਬਣਨਗੇ। ਜਿਵੇਂ ਮਾਪੇ ਚਾਹੁੰਦੇ ਹਨ ਬੱਚਿਆਂ ਨੂੰ ਉਵੇਂ ਹੀ ਕਰਨਾ ਚਾਹੀਦਾ ਏ, ਕਦੇ ਵੀ ਉਹਨਾਂ ਦੀ ਕਹੀ ਗੱਲ ਦਾ ਗੁੱਸਾ ਨਹੀਂ ਮਨਾਉਣਾ ਚਾਹੀਦਾ। ਵੇਖੋ ਜਿਵੇਂ ਸਾਡੇ ਮਾਤਾ ਪਿਤਾ ਨੇ ਸਾਡੇ ਪਾਲਣ ਪੋਸ਼ਣ ਵਿੱਚ ਕੋਈ ਕਮੀ ਨਹੀਂ ਛੱਡੀ ਤੇ ਫਿਰ ਅਸੀਂ ਕਿਵੇਂ ਭੁੱਲ ਸਕਦੇ ਹਾਂ। ਅਸੀਂ ਕਿਉਂ ਨਾ ਉਹਨਾਂ ਦੀ ਵੱਧ ਚੜ੍ਹ ਕੇ ਸੇਵਾ ਕਰਾਂਗੇ। ਅੱਬਲ ਤਾਂ ਉਹ ਸੇਵਾ ਕਰਵਾਉਂਦੇ ਹੀ ਨਹੀਂ, ਉਹ ਚਾਹੁੰਦੇ ਨੇ ਜਿੰਨਾ ਚਿਰ ਨੈਣ ਪ੍ਰਾਣ ਚੱਲਦੇ ਨੇ ਉਹ ਆਪਣੇ ਬੱਚਿਆਂ ਤੇ ਬੋਝ ਨਹੀਂ ਬਣਨਾ ਚਾਹੁੰਦੇ, ਉਹ ਤਾਂ ਬਲਕਿ ਖੁਦ ਬੱਚਿਆਂ ਦਾ ਸਹਾਰਾ ਬਣਦੇ ਨੇ। ਜੇ ਉਹਨਾਂ ਨੂੰ ਕੋਈ ਮਾੜੀ ਮੋਟੀ ਤਕਲੀਫ ਹੋਵੇ ਤਾਂ ਉਹ ਵੀ ਦੱਸਦੇ ਨਹੀਂ, ਉਹ ਵੀ ਛਪਾ ਲੈਂਦੇ ਨੇ ਕਿ ਮੇਰਾ ਬੱਚਾ ਕਿਧਰੇ ਪਰੇਸ਼ਾਨ ਨਾ ਹੋ ਜਾਵੇ, ਸਾਡੇ ਕਰਕੇ ਕਿਤੇ ਟੈਨਸ਼ਨ ਚ ਨਾ ਪੈ ਜਾਵੇ। ਨਿੱਕੀ ਮੋਟੀ ਗੱਲ ਦੀ ਤਾਂ ਮਾਪੇ ਕੋਈ ਪਰਵਾਹ ਹੀ ਨਹੀਂ ਕਰਦੇ, ਉਹ ਤਾਂ ਸਿਰਫ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਹੱਸਦਾ ਵਸਦਾ ਵੇਖ ਕੇ ਖੁਸ਼ ਹੋ ਜਾਂਦੇ ਨੇ। ਉਹ ਆਪਣੇ ਬੱਚਿਆਂ ਤੋਂ ਸਿਰਫ ਇਹੀ ਇੱਛਾ ਰੱਖਦੇ ਨੇ ਕਿ ਉਹਨਾਂ ਨੂੰ ਸਤਿਕਾਰ ਮਿਲੇ, ਪਿਆਰ ਮਿਲੇ। ਜਿਵੇਂ ਛੋਟੇ ਬੱਚੇ ਸਿਰਫ ਪਿਆਰ ਤੇ ਅਪਣੱਤ ਦੇ ਭੁੱਖੇ ਹੁੰਦੇ ਨੇ, ਉਸੇ ਤਰ੍ਹਾਂ ਬੱਚਿਆਂ ਵਰਗੀ ਹਾਲਤ ਬਜ਼ੁਰਗਾਂ ਦੀ ਹੋ ਜਾਂਦੀ ਏ। ਬਜ਼ੁਰਗ ਮਾਪੇ ਆਪਣੇ ਬੱਚਿਆਂ ਤੋਂ ਸਿਰਫ ਪਿਆਰ ਚਾਹੁੰਦੇ ਨੇ ਤੇ ਆਦਰ ਮਾਣ। ਹਰ ਇਨਸਾਨ ਦੀ ਇਹੀ ਦਿਲੀ ਤਮੰਨਾ ਹੁੰਦੀ ਏ ਕਿ ਉਸਦੀ ਜ਼ਿੰਦਗੀ ਖੁਸ਼ੀਆਂ, ਖੇੜਿਆਂ ਤੇ ਸੁੱਖਾਂ ਚ ਬਤੀਤ ਹੋਵੇ ਤੇ ਅਸੀਂ ਖੁਸ਼ ਰਹਿ ਕੇ ਹੀ ਹਰ ਮੁਸੀਬਤ ਤੇ ਦੁੱਖ ਦਾ ਸਾਹਮਣਾ ਕਰ ਸਕਦੇ ਹਾਂ। ਜੇ ਜ਼ਿੰਦਗੀ 'ਚ ਦੁੱਖ ਆਏ ਨੇ ਤਾਂ ਉਹਨਾਂ ਨੂੰ ਭਾਵੇਂ ਰੋ ਕੇ ਭੁਗਤ ਲਈਏ, ਭਾਵੇਂ ਹੱਸ ਕੇ, ਇਹ ਸਾਡੇ 'ਤੇ ਹੀ ਨਿਰਭਰ ਕਰਦਾ ਏ। ਦੁੱਖ ਦੂਰ ਕਰਨ ਲਈ ਸਾਨੂੰ ਤੀਰਥ ਸਥਾਨਾਂ 'ਤੇ ਜਾਣ ਦੀ ਲੋੜ ਨਹੀਂ, ਸਗੋਂ ਘਰਾਂ 'ਚ ਬੈਠੇ ਆਪਣੇ ਤੀਰਥਾਂ ਯਾਨੀ ਕਿ ਬਜ਼ੁਰਗ ਮਾਪਿਆਂ ਦਾ ਸਤਿਕਾਰ ਕਰੀਏ। ਘਰ ਵਿੱਚ ਰਹਿਣ ਵਾਲੇ ਧੀਆਂ ਪੁੱਤਰਾਂ ਤੇ ਨੂੰਹਾਂ ਦਾ ਫਰਜ਼ ਬਣਦਾ ਏ ਕਿ ਉਹ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ। ਮਾਪੇ ਸਿਰਫ ਤੁਹਾਡੇ ਤੋਂ ਪਿਆਰ ਚਾਹੁੰਦੇ ਨੇ, ਹੋਰ ਕੁਝ ਨਹੀਂ। ਜੇ ਤੁਸੀਂ ਉਹਨਾਂ ਨੂੰ ਖਿੜੇ ਮੱਥੇ ਮਿਲਦੇ ਹੋ, ਉਹਨਾਂ ਦਾ ਹਾਲ ਚਾਲ ਪੁੱਛਦੇ ਹੋ ਤਾਂ ਉਹ ਖੁਸ਼ੀ 'ਚ ਖੀਵੇ ਹੋ ਜਾਂਦੇ ਨੇ ਤੇ ਫਿਰ ਉਹਨਾਂ ਦੇ ਪੈਰ ਧਰਤੀ 'ਤੇ ਨਹੀਂ ਲੱਗਦੇ। ਉਹਨਾਂ ਦੇ ਮੂੰਹੋਂ ਆਪਣੇ ਬੱਚਿਆਂ ਲਈ ਹਮੇਸ਼ਾ ਅਸੀਸਾਂ ਹੀ ਨਿਕਲਦੀਆਂ ਨੇ। ਹਰ ਮਾਂ ਬਾਪ ਨੇ ਆਪਣੇ ਬੱਚਿਆਂ ਨੂੰ ਚਾਵਾਂ ਮਲਾਰਾਂ ਨਾਲ ਪਾਲਿਆ ਹੁੰਦਾ ਏ ਤੇ ਉਹਨਾਂ ਦੀਆਂ ਵੀ ਸਦਰਾਂ ਹੁੰਦੀਆਂ ਨੇ, ਪਰ ਜਦੋਂ ਕਈ ਪਰਿਵਾਰਾਂ ਦੇ ਬੱਚੇ ਆਪਣੇ ਮਾਂ ਪਿਓ ਦੀਆਂ ਸਦਰਾਂ ਤੇ ਖਰੇ ਨਹੀਂ ਉਤਰਦੇ ਤਾਂ ਮਾਂ ਪਿਓ ਸੋਚਦੇ ਨੇ ਸ਼ਾਇਦ ਸਾਡੇ ਹੀ ਪਾਲਣ ਪੋਸ਼ਣ ਵਿੱਚ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਜੋ ਸਾਡੇ ਬੱਚੇ ਸਾਨੂੰ ਪੁੱਛਦੇ ਨਹੀਂ। ਬੇਸ਼ੱਕ ਉਹਨਾਂ ਦੇ ਬੱਚੇ ਉੱਚੇ ਅਹੁਦਿਆਂ ਤੇ ਪਹੁੰਚ ਜਾਂਦੇ ਨੇ, ਆਲੀਸ਼ਾਨ ਕੋਠੀਆਂ ਤੇ ਘਰ ਹੁੰਦੇ ਨੇ, ਨੌਕਰਾਂ ਲਈ ਅਲੱਗ ਕਮਰਾ ਹੁੰਦਾ ਏ, ਪਰ ਆਪਣੇ ਮਾਪਿਆਂ ਲਈ ਘਰ ਦੇ ਇੱਕ ਕੋਨੇ 'ਚ ਥਾਂ ਨਹੀਂ ਹੁੰਦੀ, ਸਗੋਂ ਉਹਨਾਂ ਨੂੰ ਬਿਰਧ ਆਸ਼ਰਮਾਂ 'ਚ ਛੱਡ ਆਉਂਦੇ ਨੇ। ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਦਾ ਜ਼ਰਾ ਜਿੰਨਾ ਵੀ ਉਹਨਾਂ ਦੀਆਂ ਨੂੰਹਾਂ ਪੁੱਤਰਾਂ ਨੂੰ ਖਿਆਲ ਨਹੀਂ ਆਉਂਦਾ, ਉਹਨਾਂ ਦੀ ਉਮਰਾਂ ਦੀ ਕੀਤੀ ਕਮਾਈ ਖੂਹ ਖਾਤੇ ਪਾ ਦਿੱਤੀ ਜਾਂਦੀ ਏ। ਉਹ ਇਹ ਨਹੀਂ ਸਮਝਦੇ ਕਿ ਅੱਜ ਉਹ ਜਿਸ ਮੁਕਾਮ ਤੇ ਹਨ ਉਹ ਸਿਰਫ ਤੇ ਸਿਰਫ ਆਪਣੇ ਮਾਤਾ ਪਿਤਾ ਦੀ ਹੱਡ ਤੋੜਵੀਂ ਮਿਹਨਤ ਕਰਕੇ ਹੀ ਇਸ ਮੁਕਾਮ ਤੇ ਪਹੁੰਚੇ ਨੇ ਤੇ ਕਿਹਾ ਵੀ ਜਾਂਦਾ ਏ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਭਾਵ ਜੇ ਤੁਸੀਂ ਆਪਣੇ ਮਾਪਿਆਂ ਨਾਲ ਮਾੜਾ ਸਲੂਕ ਕਰੋਗੇ ਤਾਂ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਪਿਆਰ ਤੇ ਅਪਣੱਤ ਨਾਲ ਪੇਸ਼ ਆਉਣਗੇ। ਇਹ ਸਭ ਕੁਝ ਭੁੱਲ ਜਾਓ ਕਿਉਂਕਿ ਤੁਹਾਡੇ ਬੀਜੇ ਕੰਡੇ ਤੁਹਾਨੂੰ ਕੱਲ ਨੂੰ ਚੁੱਭਣਗੇ। ਜੇ ਤੁਸੀਂ ਆਪਣੇ ਮਾਪਿਆਂ ਨਾਲ ਪਿਆਰ ਤੇ ਮੁਹੱਬਤ ਵਾਲਾ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਬੱਚੇ ਵੀ ਤੁਹਾਡੇ ਪਾਚਿਨਾਂ ਤੇ ਚੱਲਦੇ ਹੋਏ ਪਿਆਰ ਦੀ ਭਾਸ਼ਾ 'ਚ ਗੱਲ ਕਰਨਗੇ। ਮਾਪਿਆਂ ਨੂੰ ਆਪਣੀ ਔਲਾਦ ਤੇ ਬੜੀਆਂ ਉਮੀਦਾਂ ਤੇ ਆਸਾਂ ਹੁੰਦੀਆਂ ਨੇ, ਉਹਨਾਂ ਨੂੰ ਕਦੇ ਵੀ ਤੋੜਿਓ ਨਾ। ਜਿਸ ਘਰ 'ਚ ਬਜ਼ੁਰਗ ਮਾਤਾ ਪਿਤਾ ਦਾ ਆਦਰ ਮਾਣ ਨਹੀਂ ਹੁੰਦਾ ਉਸ ਘਰ 'ਚ ਕਦੇ ਵੀ ਸੁੱਖ ਸ਼ਾਂਤੀ ਸੰਤੁਸ਼ਟੀ ਤੇ ਖੁਸ਼ੀ ਨਹੀਂ ਆ ਸਕਦੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ 'ਚ ਹਮੇਸ਼ਾ ਸੁੱਖ ਸ਼ਾਂਤੀ ਬਰਕਰਾਰ ਰਹੇ ਤਾਂ ਆਪਣੇ ਮਾਪਿਆਂ ਨੂੰ ਇੱਜ਼ਤ ਤੇ ਸਤਿਕਾਰ ਦਿਓ ਜਿਸ ਦੇ ਉਹ ਹੱਕਦਾਰ ਹਨ।
ਅੱਜ ਕੱਲ ਇਕੱਲੇ

ਗਹਿਰੇ ਪਰਿਵਾਰ ਹੋ ਜਾਣ ਕਾਰਨ ਤੇ ਸੰਯੁਕਤ ਪਰਿਵਾਰਾਂ ਦਾ ਚਲਨ ਘੱਟ ਹੋਣ ਕਰਕੇ ਤੇ ਬੱਚੇ ਆਪਣੇ ਮਾਪਿਆਂ ਤੋਂ ਦੂਰ ਜਾ ਕੇ ਮਹਾਨਗਰਾਂ 'ਚ ਨੌਕਰੀ ਕਰਦੇ ਨੇ। ਇਸ ਦੌਰਾਨ ਇਕੱਲੇ ਮਾਂ-ਬਾਪ ਘਰ 'ਚ ਰਹਿੰਦੇ ਨੇ ਤੇ ਉਹਨਾਂ ਨਾਲ ਲੁੱਟ ਖਸੁੱਟ ਤੇ ਹੱਤਿਆ ਵਰਗੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਨੇ, ਪਰ ਫਿਰ ਵੀ ਇਹਨਾਂ ਘਟਨਾਵਾਂ ਨੂੰ ਹੁੰਦੇ ਵੇਖ ਕੇ ਅਸੀਂ ਆਪਣੇ ਰੁਝੇਵਿਆਂ ਵਿੱਚ ਫਿਰ ਤੋਂ ਰੁੱਝ ਜਾਂਦੇ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਘਰ ਦੀ ਰੌਣਕ ਬਰਕਰਾਰ ਰਹੇ ਤਾਂ ਆਪਣੇ ਮਾਤਾ ਪਿਤਾ ਨੂੰ ਜਿੰਨਾ ਹੋ ਸਕੇ ਖੁਸ਼ ਰੱਖੋ। ਬੱਚਿਆਂ ਲਈ ਮਾਂ ਬਾਪ ਪਤਾ ਨਹੀਂ ਕੀ ਕੁਝ ਸਹਿੰਦੇ ਨੇ। ਲੋਕਾਂ ਦੇ ਤਾਨੇ ਮੇਨੇ, ਖਰੀਆਂ ਕੋਟੀਆਂ ਇਹ ਸਿਰਫ ਔਲਾਦ ਲਈ, ਪਰ ਆਪਣੀ ਸੰਤਾਨ ਨੂੰ ਇਸ ਦਾ ਜ਼ਰਾ ਵੀ ਅਹਿਸਾਸ ਨਹੀਂ ਹੋਣ ਦਿੰਦੇ। ਜਦੋਂ ਬੁਢੇਪੇ ਕਾਰਨ ਉਹਨਾਂ ਦਾ ਸਰੀਰ ਬਿਲਕੁਲ ਕਮਜ਼ੋਰ ਪੈ ਜਾਂਦਾ ਹੈ ਤਾਂ ਉਹ ਲਾਚਾਰ ਤੇ ਬੇਬਸ ਨਜ਼ਰ ਆਉਂਦੇ ਨੇ। ਉਹਨਾਂ ਨੂੰ ਇਸ ਉਮਰੇ ਆਪਣੇ ਬੱਚਿਆਂ ਦੀ ਲੋੜ ਮਹਿਸੂਸ ਹੁੰਦੀ ਏ। ਬੇਸ਼ੱਕ ਪੱਛਮੀ ਦੇਸ਼ਾਂ ਦੀ ਤਰਜ਼ ਤੇ ਸਾਡੇ ਦੇਸ਼ 'ਚ ਧੜੱਲੇ ਨਾਲ ਬਿਰਧ ਆਸ਼ਰਮ ਖੁੱਲ੍ਹ ਰਹੇ ਹਨ, ਇਸ 'ਚ ਕੋਈ ਸ਼ੱਕ ਨਹੀਂ ਕਿ ਉੱਥੇ ਸਾਡੇ ਮਾਂ ਬਾਪ ਦੀ ਉਮਰ ਦੇ ਬਜ਼ੁਰਗ ਉਹਨਾਂ ਦੇ ਹਮ ਉਮਰ ਮਿਲ ਜਾਣਗੇ। ਪਰ ਸਭ ਦੇ ਆਪਣੇ ਦੁੱਖ ਨੇ, ਉੱਥੇ ਇੱਕ ਸੰਨਾਟਾ ਤੇ ਚੁੱਪ ਹੁੰਦੀ ਏ। ਪਰ ਸਾਡੇ ਮਾਂ ਪਿਓ ਦੀ ਥਾਂ ਬਿਰਧ ਆਸ਼ਰਮਾਂ 'ਚ ਨਹੀਂ ਬਲਕਿ ਸਾਡੇ ਦਿਲਾਂ 'ਚ ਏ। ਸਾਡੇ ਮਾਤਾ ਪਿਤਾ ਚਾਹੁੰਦੇ ਹਨ ਕਿ ਸਾਡੇ ਨਾਲ ਕੋਈ ਆਪਣਾ ਗੱਲਾਂ ਕਰੇ, ਅਸੀਂ ਗੱਲਾਂ ਕਰਕੇ ਉਹਨਾਂ ਨਾਲ ਆਪਣੇ ਦਿਲ ਦੇ ਵਲਵਲਿਆਂ ਨੂੰ ਬਾਹਰ ਕੱਢੀਏ। ਆਪਣਿਆਂ ਤੋਂ ਵਿਛੜਨ ਦਾ ਦੁੱਖ ਕੀ ਹੁੰਦਾ ਏ, ਇਹ ਉਹਨਾਂ ਦੀਆਂ ਭਾਵੁਕ ਗੱਲਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਏ। ਜਦੋਂ ਸਾਨੂੰ ਆਪਣੀਆਂ ਉਹ ਹੱਡ ਬੀਤੀਆਂ ਸੁਣਾਉਂਦੇ ਹਨ, ਮਾਪੇ ਸਾਡੇ ਪਰਿਵਾਰ ਦੀ ਸ਼ਾਨ ਤੇ ਜਿੰਦ ਜਾਨ ਹਨ। ਇਹਨਾਂ ਨੂੰ ਬਾਹਰ ਨਾ ਕੱਢੋ। ਰਿਸ਼ਤਿਆਂ ਨੂੰ ਪਿਆਰ ਨਾਲ ਨਿਭਾਉਣ ਵਾਲੇ ਮਾਤਾ ਪਿਤਾ ਤੁਹਾਡੇ ਤੋਂ ਸਿਰਫ ਪਿਆਰ ਤੇ ਸਨਮਾਨ ਚਾਹੀਦਾ ਏ, ਨਾ ਕਿ ਅਪਮਾਨ। ਆਪਣੇ ਲਾਡਲੇ ਬੱਚਿਆਂ ਲਈ ਜੀਵਨ ਵਾਰ ਦੇਣ ਵਾਲੇ ਮਾਂ ਬਾਪ ਨੂੰ ਆਪਣਿਆਂ ਦੀ ਜ਼ਰੂਰਤ ਏ, ਨਾ ਕਿ ਗੈਰਾਂ ਦੀ। ਭਾਰਤ 'ਚ ਹਮੇਸ਼ਾ ਤੋਂ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਪਰਿਵਾਰਾਂ ਵੱਲੋਂ ਕੀਤੀ ਜਾਂਦੀ ਰਹੀ ਏ, ਪਰ ਹੌਲੀ ਹੌਲੀ ਬਦਲਦੀਆਂ ਕਦਰਾਂ ਕੀਮਤਾਂ ਤੇ ਤੇਜ਼ ਰਫ਼ਤਾਰ ਵਾਲੇ ਜੀਵਨ ਜਾਂ ਖੁਦਗਰਜ਼ੀ ਕਰਕੇ ਬਜ਼ੁਰਗਾਂ ਦੀ ਸਾਂਭ ਸੰਭਾਲ 'ਚ ਸ਼ੋਸ਼ਣ ਤੇ ਦੁਰਵਿਹਾਰ ਵੱਧਦਾ ਜਾ ਰਿਹਾ ਏ। ਜਦੋਂ ਬੱਚੇ ਛੋਟੇ ਸੀ ਜਾਂ ਹੁਣ ਵੱਡੇ ਹੋ ਗਏ ਤਾਂ ਫਿਰ ਵੀ ਸਾਡੇ ਮਾਤਾ ਪਿਤਾ ਨੂੰ ਸਾਡਾ ਹੀ ਗਮ ਖਾਈ ਜਾਂਦਾ ਏ ਕਿ ਸਾਡੇ ਬੱਚੇ ਅਜੇ ਤੱਕ ਘਰ ਕਿਉਂ ਨਹੀਂ ਆਏ, ਇੰਨੀ ਦੇਰ ਹੋ ਗਈ, ਪਤਾ ਨਹੀਂ ਕਿਉਂ। ਬਸ ਇਹਨਾਂ ਸੋਚਾਂ 'ਚ ਸਾਰੀ ਉਮਰ ਲੰਘਾ ਦਿੰਦੇ ਨੇ। ਪਰ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਮਾਪਿਆਂ ਦੀ ਜੀ ਜਾਨ ਨਾਲ ਸੇਵਾ ਕਰਨ ਤੇ ਨਾਲ ਹੀ ਉਹਨਾਂ ਦੀ ਕਈ ਗੱਲ ਮੰਨਣ ਤੇ ਉਹਨਾਂ ਦਾ ਕਿਹਾ ਸਿਰ ਮੱਥੇ ਸਵੀਕਾਰ ਕਰਨ ਦੀ ਲੋੜ ਏ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਮਾਤਾ ਪਿਤਾ ਹਮੇਸ਼ਾ ਐਕਟਿਵ ਤੇ ਫਿੱਟ ਰਹਿਣ ਤਾਂ ਤੁਸੀਂ ਹਮੇਸ਼ਾ ਆਪਣੇ ਮਾਤਾ ਪਿਤਾ ਦਾ ਹਾਲ ਚਾਲ ਪੁੱਛੋ। ਭਾਵੇਂ ਤੁਸੀਂ ਇੱਕੋ ਘਰ ਵਿੱਚ ਹੀ ਰਹਿੰਦੇ ਹੋ, ਉਹਨਾਂ ਨੂੰ ਪੁੱਛੋ ਰੋਟੀ ਪਾਣੀ ਖਾਧਾ, ਕੀ ਖਾਧਾ ਅੱਜ, ਕੀ ਖਾਣ ਨੂੰ ਦਿਲ ਕਰਦਾ ਏ। ਉਹਨਾਂ ਦੀ ਹਰ ਖੁਆਇਸ਼ ਪੂਰੀ ਕਰੋ। ਜੇ ਤੁਸੀਂ ਆਪਣੇ ਘਰ ਤੋਂ ਦੂਰ ਨੌਕਰੀ ਕਰਦੇ ਹੋ ਤਾਂ ਵੀ ਆਪਣੇ ਮਾਤਾ ਪਿਤਾ ਦਾ ਹਾਲ ਚਾਲ ਦਿਨ 'ਚ 3-4 ਵਾਰ ਜ਼ਰੂਰ ਪੁੱਛੋ ਤੇ ਉਹਨਾਂ ਨਾਲ ਗੱਲਬਾਤ ਕਰਦੇ ਰਹੋ। ਤੁਹਾਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਏ ਤੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਏ। ਬੇਸ਼ੱਕ ਤੁਸੀਂ ਘਰ ਤੋਂ ਬਾਹਰ ਰਹਿੰਦੇ ਹੋ ਤਾਂ ਮਹੀਨੇ 'ਚ 1-2 ਵਾਰ ਘਰ ਜਾਓ ਤੇ ਉਹਨਾਂ ਨਾਲ ਗੱਲਾਂ ਕਰੋ, ਕੁਝ ਆਪਣੀਆਂ ਕਹੋ ਤੇ ਉਹਨਾਂ ਦੀਆਂ ਸੁਣੋ। ਅਕਸਰ ਕਿਹਾ ਵੀ ਜਾਂਦਾ ਏ ਕਿ ਹਾਣ ਨੂੰ ਹਾਣ ਪਿਆਰਾ ਹੁੰਦਾ ਏ, ਇਸ ਲਈ ਤੁਹਾਡੇ ਮਾਤਾ ਪਿਤਾ ਦਾ ਵੀ ਆਪਣੇ ਦੋਸਤਾਂ ਮਿੱਤਰਾਂ ਸਹੇਲੀਆਂ ਨਾਲ ਗੱਲ ਕਰਨ ਨੂੰ ਦਿਲ ਕਰਦਾ ਏ। ਤੁਸੀਂ ਉਹਨਾਂ ਨੂੰ ਉਹਨਾਂ ਦੇ ਦੋਸਤਾਂ ਮਿੱਤਰਾਂ ਦੇ ਘਰ ਲੈ ਕੇ ਜਾਓ ਤੇ ਉਹਨਾਂ ਨੂੰ ਆਪਣੇ ਘਰ ਬੁਲਾਓ। ਇਸ ਨਾਲ ਉਹ ਆਪਣੇ ਆਪ ਨੂੰ ਤਰੋਤਾਜ਼ਾ ਤੇ ਸਿਹਤਮੰਦ ਮਹਿਸੂਸ ਕਰਨਗੇ। ਤੁਸੀਂ ਸਮਾਜਿਕ ਪ੍ਰੋਗਰਾਮਾਂ ਵਿੱਚ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਜਾਓ, ਲੋਕਾਂ ਨੂੰ ਮਿਲਵਾਓ, ਉਹਨਾਂ ਨਾਲ ਗੱਲਬਾਤ ਕਰੋ। ਅਜਿਹੇ ਲੋਕਾਂ ਨਾਲ ਮਿਲ ਕੇ ਤੁਹਾਡੇ ਮਾਤਾ ਪਿਤਾ ਦੀ ਚਿੰਤਾ ਵੀ ਦੂਰ ਹੋ ਜਾਏਗੀ, ਜੋ ਇਕੱਲੇ ਬੈਠੇ ਸੋਚਦੇ ਰਹਿੰਦੇ ਨੇ। ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਆਪਣੇ ਮਾਪਿਆਂ ਨੂੰ ਬਾਜ਼ਾਰ ਖਰੀਦਦਾਰੀ ਕਰਨ ਲਈ ਲੈ ਕੇ ਜਾਵੋ, ਮਨੋਰੰਜਨ ਵਾਲੀਆਂ ਜਗ੍ਹਾ ਤੇ ਲੈ ਕੇ ਜਾਓ। ਡਾਕਟਰ ਕੋਲ ਜੇ ਤੁਸੀਂ ਰੂਟੀਨ ਚੈੱਕਅਪ ਲਈ ਲੈ ਕੇ ਜਾਂਦੇ ਹੋ ਤਾਂ ਉਹਨਾਂ ਨਾਲ ਹੀ ਰਹੋ। ਇਸ ਨਾਲ ਉਹਨਾਂ ਦਾ ਹੌਸਲਾ ਵੱਧਦਾ ਏ ਕਿ ਕੋਈ ਸਾਡਾ ਆਪਣੇ ਨਾਲ ਏ। ਇਸ ਤੋਂ ਇਲਾਵਾ ਤੁਹਾਨੂੰ ਵੀ ਉਹਨਾਂ ਦੇ ਇਲਾਜ ਬਾਰੇ ਜਾਣਕਾਰੀ ਮਿਲਦੀ ਏ। ਚਾਹੇ ਤੁਸੀਂ ਜਿੰਨਾ ਮਰਜ਼ੀ ਰੁੱਝਿਓ, ਆਪਣੇ ਮਾਪਿਆਂ ਨਾਲ ਸਮਾਂ ਜ਼ਰੂਰ ਬਿਤਾਓ, ਬਾਹਰ ਸੈਰ ਕਰਨ ਲਈ ਨਿਕਲ ਜਾਓ ਉਹਨਾਂ ਦੇ ਨਾਲ, ਅਤੇ ਇਸ ਦੇ ਨਾਲ ਹੀ ਉਹਨਾਂ ਦਾ ਲੋਕਾਂ ਨਾਲ ਪਿਆਰ ਬਣਿਆ ਰਹਿੰਦਾ ਏ। ਦੇਖਭਾਲ ਦਾ ਮਤਲਬ ਇਹ ਵੀ ਨਹੀਂ ਕਿ ਹਮੇਸ਼ਾ ਉਹਨਾਂ ਤੇ ਚੜ੍ਹੇ ਘੋੜੇ ਸਵਾਰ ਰਹੋ। ਉਹਨਾਂ ਨੂੰ ਇਕੱਲਿਆਂ ਵੀ ਸਮਾਂ ਬਿਤਾਉਣ ਦਿਓ, ਉਹਨਾਂ ਨੂੰ ਆਪਣਾ ਕਮਰਾ ਦਿਓ ਜਿਸ 'ਚੋਂ ਆਪਣੇ ਦੋਸਤਾਂ ਮਿੱਤਰਾਂ ਅਤੇ

ਸਹੇਲੀਆਂ ਨਾਲ ਗੱਲ ਕਰ ਸਕਣ। ਇਹ ਵੀ ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਜ਼ਿਆਦਾ ਵਿਆਜ ਪਿਆਰਾ ਹੁੰਦਾ ਹੈ, ਭਾਵ ਤੁਹਾਡੇ ਮਾਪਿਆਂ ਨੂੰ ਤੁਹਾਡੇ ਬੱਚੇ ਤੁਹਾਡੇ ਨਾਲੋਂ ਜ਼ਿਆਦਾ ਪਿਆਰੇ ਅਤੇ ਮਿਲਾਪੜੇ ਲੱਗਦੇ ਨੇ। ਆਪਣੇ ਬੱਚਿਆਂ ਨੂੰ ਦਾਦਾ ਦਾਦੀ ਨਾਨਾ ਨਾਨੀ ਕੋਲ ਜਾਣ ਦਿਓ। ਪਹਿਲਾਂ ਜਦੋਂ ਬੱਚੇ ਦਾਦਾ ਦਾਦੀ ਕੋਲ ਬਹਿੰਦੇ ਸੀ, ਸੌਂਦੇ ਸੀ, ਉਹਨਾਂ ਕੋਲੋਂ ਕਹਾਣੀਆਂ, ਬੁਝਾਰਤਾਂ, ਪ੍ਰੇਰਿਤ ਗੱਲਾਂ, ਪੂਜਾ ਪਾਠ ਬਾਰੇ ਸੁਣਦੇ ਸੀ, ਤਾਂ ਉਹਨਾਂ ਕੋਲ

0: ਸਧਰਾਂ ਪਾਲਦਿਆਂ 'ਚ ਆਓ ਆਪਾਂ ਵੀ ਉਹਨਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਤਾਂ ਕਰੀਏ, ਕਿਉਂਕਿ ਜੇ ਵੇਲਾ ਸੰਭਾਲਿਆ ਤਾਂ ਆਪਣਾ, ਨਹੀਂ ਤਾਂ ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ। ਆਓ ਆਪਣੇ ਮਾਪਿਆਂ ਨੂੰ ਇੱਕ ਪਿਆਰੀ ਜਿਹੀ ਗਲਵਕੜੀ ਪਾਈਏ ਤਾਂ ਸਹੀ, ਵੇਖਿਓ ਫਿਰ ਤੁਹਾਡੇ ਲਈ ਕਿੰਨੀਆਂ ਅਸੀਸਾਂ ਨਿਕਲਦੀਆਂ ਨੇ ਉਹਨਾਂ ਦੇ ਮੂੰਹੋਂ।
1: ਬਜ਼ੁਰਗ ਮਾਪਿਆਂ ਦਾ ਸਤਿਕਾਰ ਅਤੇ ਦੇਖਭਾਲ, ਹੁਣ ਅਸੀਂ ਇਹ ਵਾਰਤਾ ਸੁਣ ਰਹੇ ਸੀ ਪਰਮਜੀਤ ਕੌਰ ਤੋਂ। ਸਰੋਤਿਓ, ਹਰ ਸਾਲ 1 ਜੂਨ ਨੂੰ ਪੂਰੀ ਦੁਨੀਆ ਵਿੱਚ ਵਿਸ਼ਵ ਦੁੱਧ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਵੱਲੋਂ ਸਾਲ 2001 ਵਿੱਚ ਕੀਤੀ ਗਈ ਸੀ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਦੁੱਧ ਦੀ ਪੌਸ਼ਟਿਕਤਾ ਅਤੇ ਮਨੁੱਖੀ ਸਰੀਰ ਲਈ ਇਸ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ। ਇਸ ਦੇ ਨਾਲ ਹੀ ਇਹ ਦਿਨ ਡੇਅਰੀ ਖੇਤਰ ਅਤੇ ਇਸ ਨਾਲ ਜੁੜੇ ਲੱਖਾਂ ਕਿਸਾਨਾਂ ਦੇ ਯੋਗਦਾਨ ਨੂੰ ਵੀ ਸਲਾਹੁੰਦਾ ਹੈ। ਦੁੱਧ ਨੂੰ ਸਾਡੀ ਖੁਰਾਕ ਵਿੱਚ ਇੱਕ ਸੰਪੂਰਨ ਭੋਜਨ ਮੰਨਿਆ ਗਿਆ ਹੈ। ਇਸ ਵਿੱਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਡੀ, ਪੋਟਾਸ਼ੀਅਮ ਅਤੇ ਫਾਸਫੋਰਸ ਵਰਗੇ ਜ਼ਰੂਰੀ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਨੇ। ਇਹ ਤੱਤ ਸਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ, ਮਾਸਪੇਸ਼ੀਆਂ ਦੇ ਵਿਕਾਸ ਅਤੇ ਸਰੀਰ ਨੂੰ ਊਰਜਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਵਿਅਕਤੀ ਲਈ ਦੁੱਧ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਪੰਜਾਬ ਦੇ ਸੰਦਰਭ ਵਿੱਚ ਦੁੱਧ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ। ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਲ ਨਾਲ ਦੁੱਧ ਮੱਖਣ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਇੱਥੋਂ ਦੇ ਸੱਭਿਆਚਾਰ ਅਤੇ ਖਾਣ ਪੀਣ ਵਿੱਚ ਦੁੱਧ, ਲੱਸੀ, ਘਿਓ ਅਤੇ ਮੱਖਣ ਨੂੰ ਬਹੁਤ ਉੱਚਾ ਦਰਜਾ ਹਾਸਲ ਹੈ। ਡੇਅਰੀ ਫਾਰਮਿੰਗ ਪੰਜਾਬ ਦੇ ਪੇਂਡੂ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ, ਜੋ ਲੱਖਾਂ ਪਰਿਵਾਰਾਂ ਨੂੰ ਰੋਜ਼ਗਾਰ ਦਿੰਦੀ ਹੈ। ਅੱਜ ਦੇ ਸਮੇਂ ਵਿੱਚ ਵਿਸ਼ਵ ਦੁੱਧ ਦਿਵਸ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ, ਕਿਉਂਕਿ ਬਾਜ਼ਾਰ ਵਿੱਚ ਮਿਲਾਵਟੀ ਦੁੱਧ ਅਤੇ ਨਕਲੀ ਡੇਅਰੀ ਉਤਪਾਦਾਂ ਦਾ ਚਲਨ ਵੱਧ ਰਿਹਾ ਹੈ। ਇਹ ਦਿਵਸ ਸਾਨੂੰ ਸ਼ੁੱਧ ਦੁੱਧ ਦੀ ਵਰਤੋਂ ਕਰਨ ਅਤੇ ਪਸ਼ੂਆਂ ਦੀ ਸਹੀ ਦੇਖਭਾਲ ਕਰਨ ਦਾ ਸੰਦੇਸ਼ ਦਿੰਦਾ ਹੈ। ਸਿੱਟੇ ਵਜੋਂ ਵਿਸ਼ਵ ਦੁੱਧ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਤੰਦਰੁਸਤ ਜੀਵਨ ਲਈ ਦੁੱਧ ਕਿੰਨਾ ਜ਼ਰੂਰੀ ਹੈ। ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਦੁੱਧ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਡੇਅਰੀ ਉਦਯੋਗ ਨੂੰ ਟਿਕਾਊ ਬਣਾਉਣ ਲਈ ਯਤਨ ਕਰਨੇ ਚਾਹੀਦੇ ਨੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸ਼ੁੱਧ ਅਤੇ ਪੌਸ਼ਟਿਕ ਖੁਰਾਕ ਮਿਲਦੀ ਰਹੇ। ਇਸ ਮਹੱਤਵਪੂਰਨ ਵਿਸ਼ੇ ਤੇ ਚਰਚਾ ਤੋਂ ਬਾਅਦ ਸਰੋਤਿਓ, ਆਓ ਹੁਣ ਸਰਵਨ ਕਰਦੇ ਹਾਂ ਸ਼ਬਦ ਗੁਰਬਾਣੀ। ਆਓ ਸਰਵਨ ਕਰਦੇ ਹਾਂ ਸ਼ਬਦ ਭਾਈ ਗੋਪਾਲ ਸਿੰਘ ਰਾਗੀ ਅਤੇ ਸਾਥੀਆਂ ਪਾਸੋਂ।

ਇਹ ਸਨ ਭਾਈ ਗੋਪਾਲ ਸਿੰਘ ਰਾਗੀ ਅਤੇ ਸਾਥੀ। ਪ੍ਰਭ ਮਿਲ ਬੇ ਕੋ ਪ੍ਰੀਤ ਮਨ ਲਾਗੀ, ਇਹ ਸ਼ਬਦ ਪੇਸ਼ ਕਰ ਰਹੇ ਨੇ ਭਾਈ ਬਲਵਿੰਦਰ ਸਿੰਘ ਰਾਗੀ ਅਤੇ ਸਾਥੀ।

ਇਹ ਸਨ ਭਾਈ ਬਲਵਿੰਦਰ ਸਿੰਘ ਰਾਗੀ ਅਤੇ ਸਾਥੀ। ਇਸ ਦੇ ਨਾਲ ਹੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

ਅਭੀ ਦੌਰਾ ਕਰਨਗੇ ਜਿੱਥੇ ਉਹ ਕਾਰੋਬਾਰੀ ਅਤੇ ਸਨਅਤੀ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨਗੇ। ਮਿਆਂਮਾਰ ਦੇ ਰਾਸ਼ਟਰਪਤੀ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਉਹ ਰਾਸ਼ਟਰ ਰਾਜਧਾਨੀ ਦੇ ਰਾਏ ਪਿਥੌਰਾ ਸਭਿਆਚਾਰਕ ਕੰਪਲੈਕਸ ਵਿਚ ਪ੍ਰਕਾਸ਼ ਦੇ ਕਮਲ ਜਾਗ੍ਰਿਤ ਵਿਅਕਤੀ ਦੇ ਅਵਸ਼ੇਸ਼ ਪ੍ਰਦਰਸ਼ਨੀ ਵੀ ਦੇਖਣਗੇ। ਪ੍ਰਦਰਸ਼ਨੀ ਵਿਚ ਗੌਤਮ ਬੁੱਧ ਨਾਲ ਸਬੰਧਿਤ ਇਕ ਪ੍ਰਿਪਰਾ ਅਵਸ਼ੇਸ਼ਾਂ ਦੇ ਨਾਲ ਨਾਲ ਉਨ੍ਹਾਂ ਨਾਲ ਸਬੰਧਿਤ ਮਹੱਤਵਪੂਰਨ ਪੁਰਾਤਨ ਵਸਤਾਂ ਦਾ ਵਿਖਾਲਾ ਕੀਤਾ ਗਿਐ। ਮਿਆਂਮਾਰ ਭਾਰਤ ਦੀਆਂ ਗੁਆਂਢੀ ਪਹਿਲਾਂ ਐਕਟ ਈਸਟ ਅਤੇ ਮਹਾਸਾਗਰ ਨੀਤੀਆਂ ਦੇ ਸੰਗਮ ਤੇ ਸਥਿਤ ਏ। ਰਾਸ਼ਟਰਪਤੀ ਓ ਮਿਨ ਔ ਲਾਈਨ ਦੀ ਭਾਰਤ ਯਾਤਰਾ ਨਾਲ ਦੋਵਾਂ ਦੇਸ਼ਾਂ ਵਿਚਕਾਰ ਬਹੁਪੱਖੀ ਸਬੰਧਾਂ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਏ। 10 ਰਾਜਾਂ ਤੋਂ ਰਾਜ ਸਭਾ ਦੀਆਂ 24 ਸੀਟਾਂ ਲਈ 2 ਸਾਲਾਂ ਚ ਹੋਣ ਵਾਲੀਆਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਐ। ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕ ਵਿਚ 4-4 ਸੀਟਾਂ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ 3-3 ਸੀਟਾਂ, ਝਾਰਖੰਡ ਵਿਚ 2 ਸੀਟਾਂ ਅਤੇ ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿਚ 1-1 ਸੀਟ ਲਈ ਇਸ ਮਹੀਨੇ 18 ਤਰੀਕ ਨੂੰ ਵੋਟਾਂ ਪੈਣਗੀਆਂ। ਸਾਬਕਾ ਪ੍ਰਧਾਨ ਮੰਤਰੀ ਅਤੇ JDS ਨੇਤਾ ਐਸ਼ੀ ਦੇਵੇਗੌੜਾ, ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਜਾਰਜ ਕੁਰੀਅਨ ਤੇ ਰਵਨੀਤ ਸਿੰਘ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਉਨ੍ਹਾਂ ਮੈਂਬਰਾਂ ਵਿਚ ਸ਼ਾਮਲ ਨੇ ਜੋ ਇਸ ਮਹੀਨੇ ਆਪਣਾ ਕਾਰਜਕਾਲ ਪੂਰਾ ਕਰ ਰਹੇ ਨੇ। ਮਹਾਰਾਸ਼ਟਰ, ਤਮਿਲਨਾਡੁ ਤੇ ਓਡੀਸ਼ਾ ਵਿਚ 1-1 ਸੀਟ ਲਈ ਰਾਜ ਸਭਾ ਸਿਮਨੀ ਚੋਣ ਲਈ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਗਿਆ। ਇਹ ਸੀਟਾਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸੁਨੇਤਰਾ ਅਜੀਤ ਪਵਾਰ ਅਤੇ ਤਮਿਲਨਾਡੂ ਤੋਂ AIADMK ਦੇ ਸੰਸਦ ਮੈਂਬਰ CV ਸ਼ਨਮੁਗਮ ਵੱਲੋਂ ਖਾਲੀ ਕੀਤੀਆਂ ਗਈਆਂ ਨੇ ਜੋ ਹਾਲ ਹੀ ਵਿਚ ਰਾਜ ਵਿਧਾਨ ਸਭਾ ਲਈ ਚੁਣੇ ਗਏ ਸਨ। ਓਡੀਸ਼ਾ ਤੋਂ BJD ਸੰਸਦ ਮੈਂਬਰ ਦੇਵਾਸ਼ੀਸ਼ ਸਾਮੰਤਰੇ ਨੇ ਵੀ ਅਸਤੀਫਾ ਦੇ ਦਿੱਤਾ ਸੀ। ਵੋਟਿੰਗ ਇਸ ਮਹੀਨੇ ਦੀ 18 ਤਰੀਕ ਨੂੰ ਹੋਏਗੀ। ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਏਗੀ। ਪੱਛਮੀ ਬੰਗਾਲ ਕੈਬਨਿਟ ਦਾ ਪਸਾਰ ਅੱਜ ਕੋਲਕਾਤਾ ਦੇ ਲੋਕ ਭਵਨ ਵਿਖੇ ਹੋਏ ਸਹੁੰ ਚੁੱਕ ਸਮਾਗਮ ਵਿਚ 35 ਨਵੇਂ ਮੰਤਰੀਆਂ ਦੀ ਨਿਯੁਕਤੀ ਨਾਲ ਹੋਇਆ। ਰਾਜਪਾਲ RN ਰਵੀ ਨੇ ਮੰਤਰੀ ਪ੍ਰੀਸ਼ਦ ਦੇ ਨਵੇਂ ਮੈਂਬਰਾਂ ਨੂੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਮੁੱਖ ਮੰਤਰੀ, ਸੁਵਿੰਦੋ ਅਧਿਕਾਰੀ ਅਤੇ ਸੀਨੀਅਰ ਆਗੂ ਇਸ ਸਮਾਰੋਹ ਵਿਚ ਮੌਜੂਦ ਸਨ। ਨਵੇਂ ਨਿਯੁਕਤ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਦਾ ਐਲਾਨ ਬਾਅਦ ਵਿਚ ਕੀਤੇ ਜਾਣ ਦੀ ਉਮੀਦ ਏ। ਅੱਜ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਮੈਂਬਰਾਂ ਵਿਚ ਸਵਪਨ ਦਾਸ ਗੁਪਤਾ, ਅਰਜੁਨ ਸਿੰਘ, ਤਪਸ ਰਾਏ, ਸ਼ੰਕਰ ਕੋਸ਼ ਤੇ ਹੋਰ ਸ਼ਾਮਲ ਨੇ। ਨਵੇਂ ਮੰਤਰੀ ਰਾਜ ਦੇ ਵੱਖ ਵੱਖ ਖੇਤਰਾਂ ਦੀ ਨੁਮਾਇੰਦਗੀ ਕਰਦੇ ਨੇ ਅਤੇ ਉਨ੍ਹਾਂ ਵਿਚ ਤਜਰਬੇਕਾਰ ਵਿਧਾਇਕਾਂ ਦੇ ਨਾਲ ਨਾਲ ਪਹਿਲੀ ਵਾਰ ਮੰਤਰੀ ਬਣੇ ਮੈਂਬਰ ਵੀ ਸ਼ਾਮਲ ਨੇ। ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ ਦੇ 6 ਸਾਲ ਪੂਰੇ ਹੋ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਨੇ ਬਿਨਾਂ ਕਿਸੇ ਗਰੰਟੀ ਦੇ ਕਰਜ਼ੇ, ਮਾਲੀ ਸਮਾਵੇਸ਼ ਅਤੇ ਵਿਕਾਸ ਲਈ ਨਵੇਂ ਮੌਕੇ ਖੋਲ੍ਹ ਕੇ ਲੱਖਾਂ ਰੇੜੀ ਪਟੜੀ ਵਾਲਿਆਂ ਦੇ ਜੀਵਨ ਦੇ ਪੱਧਰ ਨੂੰ ਬਿਹਤਰ ਬਣਾਇਐ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਯੋਜਨਾ ਵਿਸ਼ਵਾਸ, ਸਤਿਕਾਰ ਤੇ ਸ਼ਕਤੀਕਰਨ ਤੇ ਆਧਾਰਿਤ ਏ। ਉਨ੍ਹਾਂ ਨੇ ਲਾਭਪਾਤਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦ੍ਰਿੜ ਇਰਾਦਾ ਤੇ ਉਦਮਸ਼ੀਲਤਾ ਦੇਸ਼ ਦੀ ਆਰਥਿਕਤਾ ਨੂੰ ਲਗਾਤਾਰ ਮਜ਼ਬੂਤ ਕਰ ਰਹੇ ਨੇ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ 2020 ਵਿਚ ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ 1,12,00,000 ਤੋਂ ਵੱਧ ਖਰਚੇ ਦਿੱਤੇ ਗਏ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਸੁਪਰੀਮ ਕੋਰਟ ਵਿਚ 5 ਨਵੇਂ ਜੱਜ ਨਿਯੁਕਤ ਕੀਤੇ ਗਏ ਨੇ। ਇਸ ਨਾਲ ਚੀਫ ਜਸਟਿਸ ਸਮੇਤ ਜੱਜਾਂ ਦੀ ਕੁੱਲ ਗਿਣਤੀ 37 ਹੋ ਗਈ ਏ। ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਰਾਸ਼ਟਰਪਤੀ ਨੇ ਚੀਫ ਜਸਟਿਸ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਸੁਪਰੀਮ ਕੋਰਟ ਵਿਚ 5 ਨਵੇਂ ਜੱਜ ਨਿਯੁਕਤ ਕੀਤੇ ਨੇ। ਕਾਨੂੰਨ ਮੰਤਰਾਲੇ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਜਸਟਿਸ ਸ਼ੀਲ ਨਾਗੂ, ਬੰਬੇ ਹਾਈਕੋਰਟ ਦੇ ਚੀਫ਼ ਜਸਟਿਸ ਜਸਟਿਸ ਸ਼੍ਰੀ ਚੰਦਰ ਸ਼ੇਖਰ, ਮੱਧ ਪ੍ਰਦੇਸ਼ ਹਾਈਕੋਰਟ ਦੇ ਚੀਫ਼ ਜਸਟਿਸ ਜਸਟਿਸ ਸੰਜੀਵ ਸਚਦੇਵਾ ਅਤੇ ਜੰਮੂ ਕਸ਼ਮੀਰ ਤੇ ਲੱਦਾਖ ਹਾਈਕੋਰਟ ਦੇ ਚੀਫ਼ ਜਸਟਿਸ ਜਸਟਿਸ ਅਰੁਣ ਪੱਲੀ ਨੂੰ ਤਰੱਕੀ ਦਿੱਤੀ ਗਈ ਏ। ਸੀਨੀਅਰ ਵਕੀਲ ਵੈਂਕਟਾ ਸੁਬਰਾਮਣੀ ਮੋਨਾ ਨੂੰ ਵੀ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਐ। ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਕਾਨੂੰਨ ਵਿਚ ਸੋਧ ਕਰਦੇ ਹੋਏ ਇਕ ਆਰਡੀਨੈਂਸ ਜਾਰੀ ਕੀਤਾ ਸੀ। ਇਸ ਤਹਿਤ ਚੀਫ਼ ਜਸਟਿਸ ਨੂੰ ਛੱਡ ਕੇ ਸੁਪਰੀਮ ਕੋਰਟ ਵਿਚ ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ 33 ਤੋਂ ਵਧਾ ਕੇ 37 ਕਰ ਦਿੱਤੀ ਗਈ ਏ।
भारत ओमान व्यापक आर्थिक भाईवाली समझौता सीईपीए आज तो लागू हो गया है। व्यापार ते सनत मंत्री पीयूष गोयल ने कहा कि यह समझौता दोवां देशां विचकार आर्थिक अते रणनीतिक संबंधां नूं होर मजबूत करेगा। एक रोजाना राष्ट्रीय अखबार विच प्रकाशित एक लेख विच श्री गोयल ने कहा कि यह समझौता नवे बाजार